ਪਮਗੁਣ ਸਦਨਾ ਨਟਨ ਮਨੋਹਰ ਨੀਲ ਕੰਠ ਹਰਿ ਨਟਨ ਮਨੋਹਰ ਨੀਰਜ ਦਲ ਨਯਨਾ ਨੀਰਜ ਦਲ ਨਯਨ।